0: ਡਾਕਟਰ ਨੌਵੀਂ ਜੀ ਦੇਖੋ ਅਬਾਰ ਆਪਾਂ ਆਪਣੀ ਅਥਾਈ ਕਰਾਇਆ ਸੰਦੇਸ਼ਾ ਸੁਣਿਆ ਗਿੱਦੜਲਾ ਸੁਣਿਆ ਔਰ ਆਪਣੀ ਜੇ ਕਿ ਚੌਪਾਲ ਮੈਂ ਬਾਤਾਂ ਚੱਲ ਰਿਹਾ ਉਹ ਤਾਂ ਆਪਾਂ ਕਰਾਂ ਹੀ ਹਾਂ ਪਰ ਮੌਸਮ ਦੇ ਅਨੁਸਾਰ ਵੀ ਆਪਾਂ ਨੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ ਜੀ ਹਾਂ ਆਪਾਂ ਅਬਾਰ ਡਾਕਟਰ ਸਾਹਿਬ ਦੇਖਾਂ ਕਿ ਵੀ ਆਪਣੇ ਆਸੇ ਪਾਸੇ ਜਗ੍ਹਾ ਕਿਸਾਨ ਭਾਈ ਬਹਿਣੇ ਨੇ ਵੇ ਕੁਆਂ ਦੀ ਸਿੰਚਾਈ ਦੇ ਸਕੇ ਸਕੇ ਨਹਿਰ ਦੀ ਸਿੰਚਾਈ ਵੀ ਕਰਨ ਲੱਗ ਗਏ ਨਹਿਰ ਰੋ ਪਾਣੀ ਜੋ ਹੈ ਉਹ ਟਾਈਮ ਟਾਈਮ ਮਾਤਾ ਆ ਜਾਵੇ ਔਰ ਆਪਾਂ ਵੈਸੇ ਸਿੰਚਾਈ ਸੁਚਾਰੂ ਰੂਪ ਸੋ ਕਰਾਂ ਪਰ ਆਪਾਂ ਦੇਖੋ ਖੇਤੀਬਾੜੀ ਕਾ ਨਹੀਂ ਧਿਆਨ ਦੇਵਾਂ ਖੇਤੀਬਾੜੀ ਨੇ ਸੁਚਾਰੂ ਰੂਪ ਸੋ ਬਣਾਈ ਰੱਖਣ ਖਾਤਰ ਕੀ ਹੈ ਕਿ ਆਪਾਂ ਨੇ ਸਗਲੇ ਮਿਨਕਾਂ ਨੂੰ ਪਸ਼ੂ ਪਕਸ਼ੀਆਂ ਨੂੰ ਆਪਣੇ ਜੇਕਰ ਪਸ਼ੂਆਂ ਨੂੰ ਸਗਲਾਂ ਨੂੰ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਇਹ ਬੜਤੀ ਲੂਰ ਹੈ ਮਾਈ ਆਪਾਂ ਜੇਕਰ ਪਕਸ਼ੀ ਹੈ ਉਹਨਾਂ ਦੇ ਖਾਤਰ ਪਾਣੀ ਰੱਖਣੋ ਦਾਣੋ ਰੱਖਣੋ ਨਹੀਂ ਬੁੱਲਾਂ ਕਿਉਂਕਿ ਵੀ ਅਣਬੋਲ ਜੀਵ ਹੈ ਔਰ ਵੀ ਆਪਣੀ ਪ੍ਰਕਿਰਤੀ ਨੂੰ ਸੰਤੁਲਨ ਬਣਾਈ ਰੱਖਣ ਮੈਂ ਬੜੋ ਅਹਿਮ ਯੋਗਦਾਨ ਅਦਾ ਕਰਾਇਆ
1: ਏਕਦਮ ਔਰ ਆ ਵੀ ਧਿਆਨ ਰੱਖਣਾ ਪੜਸੀ ਆਪਾਂ ਨੇ ਕਿ ਖਾਲੀ ਆਪਾਂ ਸ਼ਹਿਰ ਮਾਨੇ ਨਹੀਂ ਗਾਂਵ ਰੇ ਮਾਨੇ ਨਹੀਂ ਬਈ ਰੋਈ ਦੇ ਮਾਈਨੇ ਵੀ ਆਪਾਂ ਦੇਖਾ ਕਿ ਹਿਰਣੀਆਂ ਹੈ ਦੂਜਾ ਪਸ਼ੂ ਪਕਸ਼ੀ ਹੈ ਬੇਅਰ ਵਾਸਤੇ ਵੀ ਕੁਛ ਛੋਟੀ ਛੋਟੀ ਕੁੰਡੀਆਂ ਹੈ ਬੇ ਰਖਵਾ ਦਿਉ ਪਾਣੀ ਰਖਵਾ ਦਿਉ ਖਾਣੇ ਦੀ ਵਿਵਸਥਾ ਰਖਵਾ ਦਿਉ ਤਾਂ ਕਿ ਬੇ ਕਿਆ ਹੈ ਜੀਵ ਜੰਤੂ ਜਿਕਾ ਵੀ ਹੈ ਬੇ ਸੋਰਾ ਰਹੇ ਔਰ ਆਪਾਂ ਜੋ ਇੱਥੇ ਬਤਾ ਰਹੀ ਹੋ ਕਿ ਹਰ ਚੀਜ਼ ਇੱਕ ਦੂਸਰੇ ਸੰਬੰਧੀ ਹੋ ਜਿਵੇਂ ਮਿਸ਼ਰਿਤ ਖੇਤੀ ਹੈ ਸ਼ੁਰੂਆਤ ਮੈਂ ਬਾਤ ਕਰੀ ਜਿਵੇਂ ਪ੍ਰਕਿਰਤੀ ਦੇ ਚੱਕਰ ਉਹ ਚੱਕਰ ਹੈ ਜੋ ਆਪਣੀ ਉਹ ਰਹੇ
0: ਔਰ ਪ੍ਰਕਿਰਤੀ ਦਾ ਸੰਤੁਲਨ ਆਪਾਂ ਨੇ ਬਣਾਈ ਰੱਖਣਾ ਹੈ ਤਾਂ ਇਹ ਖਾਤਰ ਕੀ ਹੈ ਕਿ ਸਗਲੀ ਰਿਤੂਆਂ ਟਾਈਮ ਸਰੂ ਆਵੇ ਆਪਾਂ ਸਗਲੀ ਰਿਤੂਆਂ ਦਾ ਆਨੰਦ ਲਵਾਂ ਸਗਲੀ ਰਿਤੂਆਂ ਦੀ ਪੈਦਾਵਾਰ ਲਵਾਂ ਔਰ ਸਗਲੀ ਰਿਤੂਆਂ ਮਾਈ ਆਪਾਂ ਜੇ ਕਹਿ ਸਕਾਂ ਕਿ ਵੀ ਆਪਣਾ ਯੋਗਦਾਨ ਹੈ ਸੰਤੁਲਨ ਬਣਾਈ ਰੱਖਣ ਮੈਂ ਦੇਵਾਂ ਇਹ ਸਰੂ ਕੀ ਹੈ ਕਿ ਅੱਗੇ ਬਿਰਖਾ ਦੀ ਟਾਈਮ ਆਵੇ ਤਾਂ ਬਈ ਮੈਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦਾ ਵੀ